ਆਥਾਈਂ ਟੰਡਾਂ ਨਾ ਚੋਂ ਪਾਸ ਨਾ ਆਥਾਈਂ ਟੰਡਾਂ ਨਾ ਜਾ ਮਾਰੀਏ ਬਾਤਾਂ ਟੰਡਾਂ ਨਾ ਦਿਲ ਤੋੜੀਏ ਘਾਤਾਂ ਟੰਡਾਂ ਨਾ ਤੋ ਮੈਂ ਕਿਧਰ ਕੋ ਜਾਥਾਈਂ ਟੰਡਾਂ ਨਾ ਚੋਂ ਪਾਸ ਨਾ ਆਥਾਈਂ ਟੰਡਾਂ ਨਾ ਜਾ ਮਾਰੀਏ ਬਾਤਾਂ ਟੰਡਾਂ ਨਾ ਦਿਲ ਤੋੜੀਏ ਘਾਤਾਂ ਟੰਡਾਂ ਨਾ ਹਮ ਤੇਰੇ ਤੇਰੇ